0: ਹੈਲਪਲਾਈਨ ਦਾ ਪ੍ਰਚਾਰ ਕੀਤਾ ਜਾਵੇ। ਮਨੁੱਖੀ ਤਸਕਰੀ ਇੱਕ ਅਜਿਹਾ ਅਪਰਾਧ ਹੈ ਜੋ ਮਨੁੱਖੀ ਇੱਜ਼ਤ ਤੇ ਆਜ਼ਾਦੀ ਨੂੰ ਖਤਮ ਕਰਦਾ ਹੈ। ਇਸ ਨੂੰ ਰੋਕਣ ਲਈ ਵਿਅਕਤੀਗਤ, ਸਮਾਜਿਕ ਤੇ ਅੰਤਰਰਾਸ਼ਟਰੀ ਯਤਨਾਂ ਦੀ ਲੋੜ ਹੈ। ਤੇ ਆਓ ਹੁਣ ਸੁਣਦੇ ਹਾਂ ਪੁਸਤਕ ਪੜਚੋਲ ਲੜੀ ਹੇਠ ਡਾਕਟਰ ਗੁਰਜੀਤ ਕੌਰ ਤੋਂ ਪੁਸਤਕ ਸਮੀਖਿਆ।
1: ਅੱਜ ਦੀ ਪੁਸਤਕ ਪੜਚੋਲ ਲੜੀ ਵਿੱਚ ਰਾਜੀਵ ਸੇਠ ਦੇ ਨਵੇਂ ਕਾਵਿ ਸੰਗ੍ਰਹਿ ਮੇਰੇ ਹਿੱਸੇ ਦਾ ਸੂਰਜ, ਇਸ ਉੱਪਰ ਅਸੀਂ ਚਰਚਾ

ਨਾਲ ਵੀ ਉਸ ਅੰਦਰਲੀ ਨਮੀ ਨੂੰ ਬਚਾਉਣ ਦੀ ਅਰਦਾਸ ਕਰਦਾ ਹੈ। ਰਾਜੀਵ ਸੇਠ ਦੀ ਕਾਵਿ ਸ਼ੈਲੀ ਦੀ ਸਭ ਤੋਂ ਵੱਡੀ ਵਿਸ਼ੇਸ਼ਤਾ ਹੈ ਘੱਟ ਤੋਂ ਘੱਟ ਸ਼ਬਦਾਂ ਵਿੱਚ ਵੱਡੀ ਗੱਲ ਕਹਿਣਾ। ਉਹਨਾਂ ਦੀਆਂ ਕਵਿਤਾਵਾਂ ਦੀਆਂ ਸਤਰਾਂ ਛੋਟੀਆਂ ਹਨ, ਪਰ ਉਹ ਸਿੱਧਾ ਮਨ ਉੱਤੇ ਕਈ ਵਾਰ ਕਰਦੀਆਂ ਹਨ। ਉਹ ਸ਼ਬਦਾਂ ਦੇ ਅਡੰਬਰ ਜਾਂ ਭਾਰੀ ਭਰਕਮ ਅਲੰਕਾਰਾਂ ਦੀ ਵਰਤੋਂ ਨਹੀਂ ਕਰਦੇ। ਉਹਨਾਂ ਦੀ ਭਾਸ਼ਾ ਬਹੁਤ ਹੀ ਸਰਲ, ਸਹਿਜ ਅਤੇ ਆਮ ਬੋਲਚਾਲ ਦੀ ਹੁੰਦੀ ਹੋਈ ਵੀ ਇੱਕ ਗਹਿਰੀ ਰੂਹਾਨੀਅਤ ਅਤੇ ਦਾਰਸ਼ਨਿਕਤਾ ਨਾਲ ਲਬਰੇਜ਼ ਹੈ। ਸ਼ਬਦ ਅਤੇ ਕਵਿਤਾ ਦੇ ਇਸ ਰਿਸ਼ਤੇ ਨੂੰ ਬਿਆਨ ਕਰਦੀ ਉਹਨਾਂ ਦੀ ਖੂਬਸੂਰਤ ਕਵਿਤਾ ਹੈ। ਕਵੀ

0: ਹੈ। ਦਿੱਲੀ ਵਰਗੇ ਮਹਾਨਗਰ ਦੀ ਭੱਜ ਦੌੜ ਅਤੇ ਪ੍ਰਸ਼ਾਸਕੀ ਜ਼ਿੰਮੇਵਾਰੀਆਂ ਦੇ ਵਿਚਕਾਰ ਰਹਿ ਕੇ ਵੀ ਅਜਿਹੀ ਸ਼ਾਂਤ, ਸੰਜਮੀ, ਸਮਾਜਿਕ ਤੌਰ ਤੇ ਜਾਗਰੂਕ ਅਤੇ ਅੰਤਰਮੁਖੀ ਕਵਿਤਾ ਲਿਖਣੀ ਸੱਚਮੁੱਚ ਸ਼ਲਾਘਾਯੋਗ ਹੈ। ਇਹ ਕਿਤਾਬ ਪਾਠਕ ਨੂੰ ਅੰਦਰੋਂ ਹਲੂਣਦੀ ਵੀ ਹੈ ਅਤੇ ਇੱਕ ਅਜੀਬ ਜਿਹਾ ਸਕੂਨ ਵੀ ਦਿੰਦੀ ਹੈ।
1: ਤੁਸੀਂ ਸੁਣ ਰਹੇ ਸੀ ਪੁਸਤਕ ਪੜਚੋਲ ਲੜੀ ਹੈ ਡਾਕਟਰ ਗੁਰਜੀਤ ਕੌਰ ਤੋਂ ਪੁਸਤਕ ਸਮੀਖਿਆ, ਤੇ ਹੁਣ ਸੁਣਦੇ ਹਾਂ ਸੁਰਿੰਦਰ ਕੌਰ ਤੇ ਪ੍ਰਕਾਸ਼ ਕੌਰ ਦੀ ਆਵਾਜ਼ ਵਿੱਚ ਇਹ ਲੋਕ ਗੀਤ।